0: ਆਂਦੂ ਦ
1: ਨੇ ਚੋਲੋ ਮੇ ਖਿਲ ਮੈਂ ਚੇ ਸੇ ਜੀ ਦੇਂਪੋ ਯੋ ਕਰੇ ਚੇ ਕੋਂਜੋ ਟ੍ਰੇਨ ਜੇ ਮਾਰੇ ਜਿੰਗ ਐ ਲਾਨੇ ਲਾਸਾ ਚੁਨ ਜਾਂ ਡੋਂ ਖੇ ਜੇ ਗੇਂਦੋ ਬਾਤੀ ਕੇ ਤੇਂਦਾ ਸੀ ਜੀ ਰੋ ਦੋ
0: ਤੇਨੇ ਕੋ ਗੇਂਦਾ ਪਾ ਜੁਮਾ ਹੀ ਨਾ
1: ਗੇ ਚੋਂ ਲੋ ਟੁਜ ਨੋ ਕੇ ਗੇਬੋ ਜੀ ਕੇ ਠਾਬਾ ਜੁਮਾ ਸੀ ਚੇ ਸੋ ਕਰੇ ਖਵਾਈ ਚਰੋਂ ਜਿੰਗ ਐ ਲਾਲਾ ਮਾਨੀ ਖਾਇ ਸੀ ਮਾਂਦੂ ਆ ਚੇ ਤੇਂਦਾ ਸੀ ਨੀ ਮਾਰੇ ਕੋਤੀ
0: ਨਾ
1: ਐ ਜੇ ਕਨਾ ਰੋਈ ਚੋ ਖੋ ਦੋ
0: ਚੇ ਨਾਲ ਕਾ ਕੇ ਤੋਂ ਕੇ ਮੇ ਨਾ ਚੁ ਦਵਨ ਮੇ
2: ཁྱི
1: ཁྱི ཁྱི ཕྱི ཡིན ཕམ ནས མ རེད ད བེ ཁེ ང ལ ཡོ པ ཁེ ད ཅི རེ
2: ང རང ཤེ ས མ རེ མ རེ དེ ལ ཆུང དུ ནེ ཁྱི རང ཚུ རྒྱ ཁོ ལ ཆུ ཡོང ས ཝ ཡིན དེ དེ ང ཆུ ཚུ ཀྲུང གོ ལ ཇི ཡེ བེ ཁེ ལ ག ཅིན ཆེན པོ ཡེ ཨོ མ དེ བ ཤེ